0: assisting this abuse of the woman, why didn't they stop that abuse? So all these arguments are present, and that is only regarding the Pakistani Muslim woman. Leave alone the condition of Pakistani Christian or Hindu women, where we see what is really happening with the kidnapping of our girls by their physical abuse, and then the forced conversion to Islam. And they are obliged to marry the person who has abused them and kidnapped them. Even the person who has kidnapped them doesn't want to give back the girl. And the girl is threatened that if she does not accept Islam, first she loses the face in front of the society, but then the family will be killed. So that girl who is already living in a close society, because our girls don't go out so much in their public contact for profession. Now only certain girls who have done their universities, they try to go out, and already are nurses who have done this work. Pakistani Christian girls who have become nurses are having all these problems at their hospitals where they are working. By fortune, we have quite a good quantity of Catholic schools, and our teachers, girl teachers, they don't have so much. But those girls who are going out to other schools are facing the same problem.
1: The Catholic Bishops' National Council for Justice and Peace reports that around 30% of young Christians and Hindus suffer sexual harassment at work. Every year, hundreds of young girls are kidnapped, forced to marry, and convert to Islam. Ayla Gill from the National Commission for Justice and Peace tells us more.
2: The first and foremost issue is forced religious conversion of minority women. Forced conversion means changing someone's religion without his or her will. It's very common, and it's alarming here in Pakistan. Since last 10 years, there is an increase 20 to 30% every year. They keep an eye on a woman from minority community just because he thinks that she is less empowered, she is marginalized, she don't have equal access to education and opportunities, therefore she is an easy target. It's a common practice that they first abduct her or kidnap her, and then they took her to some sort of seminary and to some molana. Pressurize her to change her religion. A recent case, there was a girl, she belongs to district of Shehupura. One day she didn't come back from the school, and her mother inquired that why she is not at home. She is 13 years old, and no one is allowed to meet her, and no one knows where she is, and police is not cooperative at all.
3: مسئلہ جی بچی سکول گئی ہے تے اوتھوں سکولوں غائب ہو گئی پر سانو پتہ لگا ہے تے اسیں نہ پتہ کرن لگ پئے ہیں تے ٹیچر نے نہ سانو اے دسے اگے مدرسے وچ گئی ہے بچی اونے جا کے سلام قبول کر لیا ਉੱਥੇ ਜਾ ਕੇ ਕਲਮਾ ਪੜ੍ਹਾ ਲਿਆ ਇਸਲਾਮ ਕਬੂਲ ਹੋ ਗਿਆ ਅਤੇ ਉਹ ਫਿਰ ਅਸੀਂ ਕਾਰਵਾਈ ਕੋਈ ਕੀਤੀ ਅਤੇ ਕੋਈ ਵੀ ਨਹੀਂ ਹੁੰਦਾ ਜੇ ਅਮਲ ਹੋਇਆ
4: ਤਾਂ ਉਹਨੇ ਆਖਿਆ ਹੁਣ ਤਾਂ ਤੂੰ ਕਲਮਾ ਵੀ ਨਾਲ ਪੜ੍ਹਦਾ ਅਰਬੀ ਪੜ੍ਹ ਲਈ ਹੁਣ ਤਾਂ ਤੂੰ ਮੁਸਲਮਾਨ ਹੋ ਗਈ ਹੁਣ ਤਾਂ ਤੂੰ ਪੱਕੀ ਮੁਸਲਮਾਨ ਹੈ ਅਤੇ ਬਹੁਤ ਗੁੱਸਾ ਕਰਦੀ ਸੀ ਕਿ ਲੋਕ ਕਿਉਂ ਸਾਨੂੰ ਇੰਝ ਜਾਂਦੇ ਨੇ ਕਿ ਤੁਸੀਂ ਮੁਸਲਮਾਨ ਹੋ ਜਾਓ
3: ਇੱਕ ਮੌਕਾ ਮਿਲਿਆ ਉਹਨਾਂ ਦਿੱਤਾ ਆਜ਼ਾਦੀ ਨਾਲ ਨਹੀਂ ਕਰਨ ਦਿੰਦੇ
4: ਨਾਲ ਹੀ ਹੁੰਦੇ ਨੇ ਦੇਖ ਲਓ ਫਿਰ ਮੈਂ ਗਈ ਹਾਂ ਤਾਂ ਮੈਨੂੰ ਆਉਂਦੀ ਹੈ ਤੁਸੀਂ ਵੀ ਇਹ ਮੁਸਲਮਾਨ ਹੋ ਜਾਓ ਤੁਹਾਨੂੰ ਵੀ ਮੈਂ ਦਾਵਤ ਦਿੰਦੀ ਹਾਂ ਜਦੋਂ ਤੀਕਰ ਮੈਂ ਜੀਂਦੀ ਰਹਾਂਗੀ ਤੁਹਾਡੀ ਕਿਹਨਾਂ ਲਈਦਾ ਸਾਰੇ ਟੱਬਰ ਦਾ ਮੈਂ ਖਰਚੇ ਦਾ ਇੰਤਜ਼ਾਮ ਕਰਨੀ ਆ ਇੰਜ ਕਰਨੀ ਆ ਉਹ ਕਰਨੀ ਆ ਮੈਂ ਤੁਹਾਨੂੰ ਦਾਂਗੀ ਅਤੇ ਤੁਸੀਂ ਵੀ ਮੁਸਲਮਾਨ ਹੋ ਜਾਓ ਮੈਂ ਕਿਹਾ ਨਹੀਂ ਅਸੀਂ ਨਹੀਂ ਇਹ ਕੰਮ
3: ਕੀ ਆਉਂਦੇ ਨੇ ਕਿ ਜਿੰਨਿਆਂ ਨੂੰ ਵੀ ਲੈ ਆਈਏ ਸਾਡਾ ਫਾਇਦਾ ਅਸੀਂ ਜੰਨਤ ਖਰੀਦਣੇ ਹਾਂ ਮੁਸਲਮਾਨ ਕਰਕੇ ਮਸੀਹਾਂ ਨੂੰ ਇੱਧਰ ਲਿਆਈਏ ਸਾਨੂੰ ਜੰਨਤ ਟੱਕਰ।